0: ਵਜੇ ਤੋਂ?
1: ਓਏ ਆਹੋ, ਬੜੀ ਆਸਾਨੀ ਨਾਲ ਤੇ ਬਗੈਰ ਕਿਸੇ ਵੱਡੇ ਰੌਲੇ ਤੋਂ ਸਹੀ ਕਰਜ਼ਾ ਜੇ ਮਿਲ ਗਿਆ, ਟਰੈਕਟਰ ਵੀ ਲੈ ਲਿੱਤਾ, ਬੀ ਖਾਦ ਵੀ ਚੰਗੀ ਵਾਲੀ,
2: ਤੇ ਹੁਣ ਮੈਨੂੰ ਪੋਲਟਰੀ ਫਾਰਮ ਵਾਸਤੇ ਵੀ ਕਰਜ਼ਾ ਮਿਲ ਜਾਏਗਾ?
1: ਆਹੋ, ਪਾਕਿਸਤਾਨ ਦੇ ਸਭ ਤੋਂ ਵੱਡੇ ਬੈਂਕਿੰਗ ਨੈਟਵਰਕ HBL ਜ਼ਰੇ ਬੈਂਕਿੰਗ ਦੇ ਕੋਲੇ ਤੁਹਾਡੇ ਵਾਸਤੇ ਪੋਲਟਰੀ ਫਾਰਮ, ਮੱਛੀ ਫਾਰਮ, ਜ਼ਰੇ ਔਜ਼ਾਰ ਤੇ ਜਾਨਵਰਾਂ ਲਈ ਕਰਜ਼ੇ ਦੀ ਸੌਖੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਜ਼। ਹੋਰ ਮਾਲੂਮਾਤ ਲਈ 111111425 ਤੇ ਹੁਣੇ ਕਾਲ ਕਰੋ ਜਾਂ ਨੇੜੇ ਬ੍ਰਾਂਚ ਦੇ ਨਾਲ ਰਾਬਤਾ ਕਰੋ।
3: ਸ਼ਰਾਇਤ ਜ਼ਵਾਬਤ ਲਾਗੂ ਹੈ।
4: कमेटी चलाना भी एक अलग ही टेंशन है। किसी का कैश नहीं है तो किसी का कल भेजता हूँ वाला एक्सक्यूज, और किसी को रिमाइंडर पर रिमाइंडर चाहिए। इन एक्सक्यूजेस से बचने के लिए जैस कैश ऐप से कमेटी को डिजिटल बनाओ और अभी अपनी कमेटी स्टार्ट करो, क्योंकि आपकी आसानी के लिए जैस कैश है ना।
5: ओ झूमे प्यार से हर पत्ता डली डली,
6: ओ खैर है बरकते, बड़ा झूम झूम के गा रहा है।
1: खैर ही खैर है, HBL ज़रई बैंकिंग की वजह से इस बार फसल बड़ी अच्छी हो गई है।
6: HBL ज़रई बैंक की वजह से?
1: हाँ, बड़ी आसानी से और बिना किसी बड़े झंझट के ज़रई कर्जा जो मिल गया, ट्रैक्टर भी ले लिया और बीज खाद भी अच्छा वाला।
6: तो क्या मेरे पोल्ट्री फार्म के लिए भी कर्जा मिल जाएगा?
1: जी हाँ, पाकिस्तान के सबसे बड़े बैंकिंग नेटवर्क HBL ज़रई बैंकिंग के पास है पोल्ट्री फार्म, फिश फार्म, ज़रई आलात और वैश्यों के लिए भी कर्जे की आसान सहूलत, और आपकी खुशहाली का असल राज। मजीद मालूमात के लिए अभी 111111425 पर कॉल करें या करीबी ब्रांच से रब्ता करें।
3: शराय तो जवाबत लागू है। HBL फ्रीडम अकाउंट के साथ मुफ्त फंड ट्रांसफर, मुफ्त चेक बुक, मुफ्त ऑनलाइन बैंकिंग और बेहतरीन मोबाइल ऐप की सहूलत के साथ HBL फ्रीडम अकाउंट, जहाँ ख्वाब वहाँ HBL।
7: This program is brought to you by
8: Shaukat Khanum, Karachi ki takmeer.
9: Aaj hi donate karne ke liye 0800-111555 par call karein ya hamari website www.shaukatkhanum.org.pk visit karein.
10: خطے میں جاری کشیدگی کے باعث دنیا بھر میں تیل کی قیمتوں میں ہوش ربا اضافہ ہو رہا ہے، جس کا اثر پاکستان سمیت کئی ممالک پر پڑ رہا ہے۔ ایسے مشکل حالات میں وزیراعظم پاکستان کی جانب سے عوام کی سہولت کے لیے تاریخی فیصلہ، وزیراعظم خصوصی ریلیف سکیم کا آغاز، جس کے تحت 100 روپے فی لیٹر پیٹرول ریلیف کی فراہمی، موٹر سائیکل، چنچی اور رکشا چلانے والوں کے لیے ماہانہ 20 لیٹر اور 800 cc تک چھوٹی گاڑیوں کے مالکان کے لیے ماہانہ 30 لیٹر پیٹرول ریلیف۔ رجسٹریشن کا آغاز کر دیا گیا ہے 14 اور 15 ستمبر کی درمیانی شب 12 بجے سے اسلام آباد، اور 16 اور 17 ستمبر کی درمیانی شب 12 بجے سے پاکستان بھر بشمول آزاد جموں کشمیر و گلگت بلتستان میں پیٹرول ریلیف حاصل کیا جا سکے گا۔ ون ٹائم رجسٹریشن کے لیے اپنے شناختی کارڈ پر رجسٹرڈ موبائل نمبر سے REG لکھ کر اسپیس دیں، اپنا قومی شناختی کارڈ نمبر، وہیکل رجسٹریشن نمبر، اپنے صوبے کے نام کا پہلا حرف، جہاں آپ کی گاڑی رجسٹرڈ ہے، اور وہیکل رجسٹریشن کی تاریخ، بما مہینہ اور سال، چاروں تفصیلات سپیسز کے ساتھ لکھ کر ایک ہی میسج میں 9771 پر SMS کریں۔ پیٹرول پمپ جانے سے قبل 9771 پر TOK لکھ کر SMS کریں اور اپنا ٹوکن نمبر حاصل کریں۔ ٹوکن نمبر پیٹرول پمپ پر دکھا کر رعایتی قیمت پر پیٹرول سے مستفید ہوں۔ یاد رکھیں، رجسٹریشن کا عمل بالکل مفت ہے، عوام کسی بھی دھوکہ دہی اور جعلسازی سے بچیں۔ مزید رہنمائی کے لیے www.pmfuelrelief.pk وزٹ کریں۔ وزیر اعظم کی جانب سے عوام کے لیے بڑا ریلیف۔

0: It's 9:15 a.m. This time check is brought to you by Dr. Hamid General Homeo and Schwabe Germany, proudly serving Pakistan with the best of homeopathy for 74 remarkable years.
1: ਖੁਸ਼ੀ ਨਾਲ ਨੱਚੇ ਹਰ ਪੱਤਾ ਟਹਿਣੀ ਟਹਿਣੀ
2: ਉਹ ਖੈਰ ਹੈ ਬਰਕਤਿਆ ਬੜਾ ਮਸਤ ਹੋ ਕੇ ਗਾ ਰਿਹਾ ਹੈ
1: ਉਹ ਸੱਤੇ ਖੈਰਾਂ ਨੇ HBL ਜ਼ਰਈ ਬੈਂਕ ਦੀ ਵਜ੍ਹਾ ਤੋਂ ਫਸਲ ਬਹੁਤ ਚੰਗੀ ਹੋ ਗਈ ਹੈ
2: HBL ਜ਼ਰਈ ਬੈਂਕ ਦੀ ਵਜ੍ਹਾ ਤੋਂ
1: ਓਏ ਆਹੋ ਬੜੀ ਆਸਾਨੀ ਨਾਲ ਤੇ ਬਗੈਰ ਕਿਸੇ ਵੱਡੇ ਰੌਲੇ ਤੋਂ ਸਹੀ ਕਰਜ਼ਾ ਜੇ ਮਿਲ ਗਿਆ ਟਰੈਕਟਰ ਵੀ ਲੈ ਲਿੱਤਾ ਬੀ ਖਾਦ ਵੀ ਚੰਗੀ ਵਾਲੀ
2: ਤੇ ਹੁਣ ਮੈਨੂੰ ਪੋਲਟਰੀ ਫਾਰਮ ਵਾਸਤੇ ਵੀ ਕਰਜ਼ਾ ਮਿਲ ਜਾਏਗਾ
1: ਆਹੋ ਪਾਕਿਸਤਾਨ ਦੇ ਸਭ ਤੋਂ ਵੱਡੇ ਬੈਂਕਿੰਗ ਨੈਟਵਰਕ HBL ਜ਼ਰਈ ਬੈਂਕਿੰਗ ਦੇ ਕੋਲੇ ਤੁਹਾਡੇ ਵਾਸਤੇ ਪੋਲਟਰੀ ਫਾਰਮ ਮੱਛੀ ਫਾਰਮ ਜ਼ਰਈ ਔਜ਼ਾਰ ਤੇ ਜਾਨਵਰਾਂ ਲਈ ਕਰਜ਼ੇ ਦੀ ਸੌਖੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਸ ਹੋਰ ਮਾਲੂਮਾਤ ਲਈ 111111425 ਤੇ ਹੁਣੇ ਕਾਲ ਕਰੋ ਜਾਂ ਨੇੜੇ ਬ੍ਰਾਂਚ ਦੇ ਨਾਲ ਰਾਬਤਾ ਕਰੋ
3: ਸ਼ਰਾਇਤ ਜ਼ਵਾਬਤ ਲਾਗੂ ਹੈ
4: ਸਭ ਮੁੜ ਮੁੜ ਕੇ ਦੇਖ ਰਹੇ ਹੈ
5: ਆਫ ਕੋਰਸ ਇਟਸ ਦੀ ਆਲ ਨਿਊ ਹੁੰਡਈ ਪੈਲੇਸੇਡ ਹਾਈਬ੍ਰਿਡ ਗ੍ਰੈਂਡ ਬੋਲਡ ਐਂਡ ਹਾਰਡ ਟੂ ਮਿਸ
4: ਬਾਹਰ ਸੇ ਤੋ ਗ੍ਰੈਂਡ ਹੈ ਅੰਦਰ ਵੀ ਪ੍ਰੀਮੀਅਮ ਫੀਲ ਆ ਰਹੀ ਹੈ ਔਰ ਸਪੇਸ ਵੀ ਕਾਫੀ ਹੈ
5: Exactly. Palisade Calligraphy is a true 7-seater with 3 usable rows, captain seats and a dual-pane sunroof for a premium experience.
4: Achhi hai, par mujhe to 8-seater chahiye thi.
5: Ji, Begum Sahiba, aapke liye Palisade Smart order kar deta hoon. Isme 8 seats ka option hai.
4: Yani family ke liye bhi perfect aur no compromise on looks. Ab samajh aaya? Sab kyun dekh rahe the?
5: Experience the all-new Hyundai Palisade Hybrid at your nearest Hyundai dealership. Premium has its shape.
6: ਉਹ ਝੂਮੇ ਪਿਆਰ ਸੇ ਹਰ ਪੱਤਾ ਡਾਲੀ ਡਾਲੀ
2: ਉਹ ਖੈਰ ਹੈ ਬਰਕਤੇ ਬੜਾ ਝੂਮ ਝੂਮ ਕੇ ਗਾ ਰਹਾ ਹੈ
1: ਖੈਰ ਹੀ ਖੈਰ ਹੈ HBL ਜ਼ਰਈ ਬੈਂਕਿੰਗ ਕੀ ਵਜ੍ਹਾ ਸੇ ਇਸ ਬਾਰ ਫਸਲ ਬੜੀ ਅੱਛੀ ਹੋ ਗਈ ਹੈ
2: HBL ਜ਼ਰਈ ਬੈਂਕ ਕੀ ਵਜ੍ਹਾ ਸੇ
1: ਹਾਂ ਬੜੀ ਆਸਾਨੀ ਸੇ ਔਰ ਬਿਨਾ ਕਿਸੀ ਬੜੇ ਝੰਝਟ ਕੇ ਜ਼ਰਈ ਕਰਜ਼ਾ ਜੋ ਮਿਲ ਗਿਆ ਟਰੈਕਟਰ ਵੀ ਲੈ ਲਿਆ ਔਰ ਬੀਜ ਖਾਦ ਵੀ ਅੱਛਾ ਵਾਲਾ
2: ਤੋ ਕਿਆ ਮੇਰੇ ਪੋਲਟਰੀ ਫਾਰਮ ਕੇ ਲਈ ਵੀ ਕਰਜ਼ਾ ਮਿਲ ਜਾਏਗਾ
1: ਜੀ ਹਾਂ ਪਾਕਿਸਤਾਨ ਕੇ ਸਭ ਸੇ ਬੜੇ ਬੈਂਕਿੰਗ ਨੈਟਵਰਕ HBL ਜ਼ਰਈ ਬੈਂਕਿੰਗ ਕੇ ਪਾਸ ਹੈ ਪੋਲਟਰੀ ਫਾਰਮ ਫਿਸ਼ ਫਾਰਮ ਜ਼ਰਈ ਆਲਾਤ ਔਰ ਮਵੇਸ਼ੀਓ ਕੇ ਲਈ ਵੀ ਕਰਜ਼ੇ ਕੀ ਆਸਾਨ ਸਹੂਲਤ ਔਰ ਆਪਕੀ ਖੁਸ਼ਹਾਲੀ ਕਾ ਅਸਲ ਰਾਜ਼ ਮਜ਼ੀਦ ਮਾਲੂਮਾਤ ਕੇ ਲਈ ਅਭੀ 111111425 ਪਰ ਕਾਲ ਕਰੇ ਜਾਂ ਕਰੀਬੀ ਬ੍ਰਾਂਚ ਸੇ ਰਾਬਤਾ ਕਰੇ
3: ਸ਼ਰਾਇਤ ਜ਼ਵਾਬਤ ਲਾਗੂ ਹੈ
7: HBL ਫ੍ਰੀਡਮ ਅਕਾਊਂਟ ਕੇ ਸਾਥ ਮੁਫਤ ਫੰਡ ਟ੍ਰਾਂਸਫਰ ਮੁਫਤ ਚੈੱਕ ਬੁੱਕ ਮੁਫਤ ਆਨਲਾਈਨ ਬੈਂਕਿੰਗ ਔਰ ਬਿਹਤਰੀਨ ਮੋਬਾਈਲ ਐਪ ਕੀ ਸਹੂਲਤ ਕੇ ਸਾਥ HBL ਫ੍ਰੀਡਮ ਅਕਾਊਂਟ ਜਹਾਂ ਖਾਬ ਵਹਾਂ HBL
8: سوشل میڈیا صارفین خصوصاً نوجوان نسل کے لیے انٹرنیٹ کے منفی پہلوؤں کی آگاہی انتہائی ضروری ہے توہین رسالت اسلام اور ریاست مخالف فحش مواد اور جھوٹی خبریں انٹرنیٹ پر ڈالنا شیئر کرنا قابل سزا جرم ہے لہذا ہر قسم کے غیر قانونی مواد کو انٹرنیٹ اور سوشل میڈیا پہ شیئر کرنے سے گریز کریں ایسے غیر قانونی مواد کو ہٹانے کے لیے پی ٹی اے اور ایسے افراد کے خلاف کاروائی کے لیے این سی سی آئی اے سے رجوع کریں یہ مفاد عامہ کا پیغام اب تک پاکستان ٹیلی کمیونیکیشن اتھارٹی کی جانب سے پیش کیا گیا ہے
6: وہ جھومے پیار سے ہر پتہ ڈالی ڈالی
2: وہ خیر ہے برکتے بڑا جھوم جھوم کے گا رہا ہے
1: خیر ہی خیر ہے HBL ذرعی بینکنگ کی وجہ سے اس بار فصل بڑی اچھی ہو گئی ہے
2: HBL ذرعی بینک کی وجہ سے
1: ہاں بڑی آسانی سے اور بنا کسی بڑے جھنجٹ کے ذرعی قرضہ جو مل گیا ٹریکٹر بھی لے لیا اور بیج کھاد بھی اچھا والا
2: تو کیا میرے پولٹری فارم کے لیے بھی قرضہ مل جائے گا
1: جی ہاں پاکستان کے سب سے بڑے بینکنگ نیٹورک HBL ذرعی بینکنگ کے پاس ہے پولٹری فارم فش فارم ذرعی آلات اور مویشی کے لیے بھی قرضے کی آسان سہولت اور آپ کی خوشحالی کا اصل راز مزید معلومات کے لیے ابھی 111111425 پر کال کریں یا قریبی برانچ سے رابطہ کریں
3: شرائط و ضوابط لاگو ہے
7: مفت فنڈ ٹرانسفر مفت چیک بک مفت آن لائن بینکنگ اور بہترین موبائل ایپ کی سہولت کے ساتھ HBL فریڈم اکاؤنٹ
9: جب بات آپ کی صحت کی ہو تو خالص فن بہت اہمیت رکھتا ہے شعبہ معیار کی سخت جانچ پڑتال کرتا ہے تاکہ اس بات کو یقینی بنایا جا سکے کہ ہر دوا اصلی اور قابل بھروسہ ہو ڈاکٹر حمید جنرل ہومیو اور شعبہ جرمنی پچھلے 75 سالوں سے صحت مند پاکستان کے لیے گوشاں
0: دس پروگرام از براٹ ٹو یو بائی
10: شوکت خانم کراچی کی تکنیک
11: آج ہی ڈونیٹ کرنے کے لیے 0800-111555 پر کال کریں یا ہماری ویب سائٹ www.shaukatkhanam.org.pk وزٹ کریں
12: اینڈ ٹرائی آل نیو واٹیکا شیمپو نریشیز ہیئر نیچرلی